0: ਕਿੱਦਾਂ ਦੱਸਾਂ ਤੂੰ ਇਹ ਸੋਹਣੀ ਹੀਰੀਏ, ਗੱਲ ਮਿੱਠੀ ਮਿੱਠੀ ਬੋਲ,
1: ਕਾਨੋ ਵਿੱਚ ਗੋਲ,
0: ਵਜਨੇ ਦੇ ਤਾਸ਼ੇ ਢੋਲ।
2: ਹਾਂਜੀ, ਮੈਸੇਜ ਆ ਗਿਆ ਜੀ ਤੁਹਾਡਾ। ਹਰੀਓਮ ਸਿੰਘ ਨੇ ਲਿਖਿਆ ਉੱਤਰ ਪ੍ਰਦੇਸ਼ ਬਿਜਨੌਰ ਸੇ, ਵਿਲੇਜ ਬੁਧਾਨਪੁਰ ਸੇ। ਮੈਂ ਕੋਸ਼ਿਸ਼ ਕਰਾਂਗਾ ਜੀ ਵੀਰ ਜੀ, ਹਰੀਓਮ ਜੀ, ਮੈਂ ਤੁਹਾਡੇ ਪਸੰਦ ਦਾ ਗਾਣਾ ਪਲੇ ਕਰ ਸਕਾਂ। ਬਟ ਪਹਿਲੇ ਕੁਛ ਇੱਕ ਰਿਕੁਐਸਟ ਆਈ ਹੋਈ ਹੈ, ਉਨਕੋ ਵੀ ਹਮਨੇ ਸਾਥ ਸਾਥ ਮੈਨੇ, ਕਿਉਂਕਿ ਮੈਨੇ ਔਨ ਏਅਰ ਕਹਿ ਦਿਆ ਹੈ ਤੋ ਮੁਝੇ ਉਸਕੋ ਔਨਰ ਕਰਨਾ ਪੜੇਗਾ। ਕਿਉਂਕਿ ਆਪ ਪੁੱਛੇਂਗੇ ਕਿਉਂ, ਕਿਉਂਕਿ ਕਿਉਂ ਭਾਈ ਗਾਣਾ ਕਿਉਂ ਕੀਆ ਹੈ, ਇਸੇ ਲਈ ਆਪਕੇ ਲਈ ਪਲੇ ਕਰੇਂਗੇ। ਕੈਲਾਸ਼ ਖੇਰ ਸਾਹਿਬ ਕੀ ਆਵਾਜ਼ ਮੇਂ ਬਮ ਲਹਿਰੀ ਜਾ ਰਹਾ ਹੈ, ਅਭੀ ਪਿੱਛੇ ਮੈਨੇ ਬਤਾਇਆ ਜਿਨ੍ਹੋਂਨੇ ਰਿਕੁਐਸਟ ਕੀ ਥੀ। ਯੂੰ ਹੀ ਸੁਣਤੇ ਰਹੇ ਮੇਰਾ ਵਾਲਾ ਸੌਂਗ ਆਕਾਸ਼ਵਾਣੀ ਰੇਨਬੋ ਪਰ।